0: इस कार्यक्रम के प्रायोजक हैं कृषि कने किसान कल्याण मंत्रालय भारत सरकार।
1: कार्यक्रम किसान वाणी सुना करते सारे ही किसान कने बागवान साथियों जो मेरी दो हाथ जोड़ी करे राम राम। कने किसान साथियों दिखा सैकटरी जी भी आई हो ट्याले पर तो सैकटरी जी तुंज भी मेरी राम राम।
2: राम राम जी। कार्यक्रम सुनने वाले सारे किसान साथियों जो राम राम
1: जी। ਤਾਂ ਦਿਖਾ ਸੈਕਟਰ ਜੀ ਹਾਂ ਖੇਤੀਬਾੜੀ ਤਾਂ ਕਰਦੇ ਕਰਦੇ ਕੰਨੇ ਕੰਨੇ ਜਿਹੜੇ ਅਨਸੇ ਆਹਾਂ ਆਪਣੇ ਪਸ਼ੂ ਵੀ ਪਾਲੇ ਹੁੰਦੇ ਪਰ ਕਈ ਵਾਰੀ ਕਿਆ ਹੁੰਦਾ ਕਿ ਆਹਾਂ ਸੋਚਦੇ ਕਿ ਜੇ ਪਸ਼ੂ ਠੀਕ ਠਾਕ ਹੈ ਤਾਂ ਟੀਕਾ ਲਗਵਾਉਣ ਦੀ ਕਿਆ ਜ਼ਰੂਰਤ ਹੈ। ਤਾਂ ਤੀਏ ਕਿਆ ਹੁੰਦਾ ਕਿ ਸਾਡੇ ਘਰ 'ਚ ਛੋਟੇ ਬੱਚੇ ਹੁੰਦੇ ਤਾਂ ਉਹਨਾਂ 'ਚ ਉਮਰਾਂ ਦੇ ਹਿਸਾਬੇ ਜਿਹੜੇ ਅਨਸੇ ਟੀਕੇ ਲੱਗਦੇ ਤਾਂ ਜਦੋਂ ਸੈ ਨਰਸਾਂ ਵਗੈਰਾ ਘਰ ਆਈ ਕੇ ਦਿਖਦੀਆਂ ਕਿ ਇਹ 5 ਸਾਲਾਂ ਦਾ ਹੋਈ ਹੈ ਇਹਦੇ ਅੰਦਰ ਟੀਕਾ ਲੱਗਣਾ ਤਾਂ ਹਾਂ ਲਗਵਾਉਂਦੇ ਤੀਏ ਹਾਂਜੋ ਜਿਹੜਾ ਸੈ ਆਪਣੇ ਪਸ਼ੂਆਂ ਜੋ ਇਹ ਨਹੀਂ ਸੋਚਣਾ ਚਾਹੀਦਾ ਕਿ ਸੈ ਠੀਕ ਹੈ ਨਾ ਕਹਿੰਦੇ ਹੁਣ ਆਹਾਂ ਇਹਨਾਂ ਨੂੰ ਟੀਕਾ ਲਗਵਾਈਏ ਕਿ ਨਹੀਂ ਲਗਵਾਈਏ। ਤਾਂ ਜਿਵੇਂ ਅੱਜ ਕੱਲ੍ਹ ਵੀ ਗ੍ਰਾਂ 'ਚ ਦਿਖਾ ਤੁਸੀਂ ਦਿਖਾ ਦੇ ਹੋਣੇ ਕਿ ਪਸ਼ੂਆਂ ਦੇ ਟੀਕਾਕਰਨ ਦੀ ਬੜੀ ਵਾਰੀ ਚਰਚਾ ਲੱਗੀ ਉਹ ਕੋਈ ਗਲਾਹ ਦਾ ਕਿ ਸਰਕਾਰ ਪਸ਼ੂਆਂ ਦੀ ਬਿਮਾਰੀਆਂ ਜੋ ਖਤਮ ਕਰਨ ਤਾਂ ਜਿਹੜਾ ਸੈ ਬੜਾ ਅਭਿਆਨ ਚਲਾ ਦੀ ਤਾਂ ਇਹ ਸਭ ਕਿਆ ਹੈ
2: ਜੀ? ਬਿਲਕੁਲ ਤੁਹਾਨੂੰ ਠੀਕ ਲਾਇਆ ਦਿਖਾ ਹਾਂ ਬਿਲਕੁਲ ਸਹੀ ਸੁਣਿਆ ਕਹਿੰਦੇ ਆ ਰਾਸ਼ਟਰ ਸਰਕਾਰ ਜਿਹੜੀ ਸੈ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਕਾਰਜਕ੍ਰਮ ਜਿਹੜਾ ਹੈ ਸ਼ੁਰੂ ਕੀਤਾ ਗਿਆ ਹੈ ਜਿਸਦਾ ਉਦੇਸ਼ ਜਿਹੜਾ ਹੁੰਦਾ ਹੈ ਪਸ਼ੂਆਂ ਜੋ ਖੁਰ ਪੱਕਾ ਕਹਿੰਦੇ ਮੂੰਹ ਪੱਕਾ ਜਿਹੜੇ ਕਹਿੰਦੇ ਬਰੂਸੋਲੇਸਿਸ ਜਿਹੀਆਂ ਗੰਭੀਰ ਬਿਮਾਰੀ ਜਿਹੜੀ ਹੁੰਦੀ ਤਿਹਨਾਂ 'ਤੇ ਬਚਾਉਣਾ ਇਹਦਾ ਮੁੱਖ ਉਦੇਸ਼ ਹੁੰਦਾ।
1: ਬਿਲਕੁਲ ਜੀ ਬਿਲਕੁਲ ਬੜੀ ਛੇੜ ਗੱਲ ਹੈ ਕਿ ਜਿਹੀਆਂ ਆਦਮੀਆਂ 'ਚ ਬਿਮਾਰੀਆਂ ਤਾਂ ਤੀਆਂ ਪਸ਼ੂਆਂ 'ਚ ਵੀ ਕਹਿੰਦੇ ਜਲ ਸਾਹਾਂ ਜੇ ਆਪਣੇ ਸਵਾਸਥੇ ਦਾ ਧਿਆਨ ਰੱਖਦੇ ਤਾਂ ਸਹਿ ਵੀ ਸਾਡੇ ਬੱਚੇ ਹੀ ਹੁੰਦੇ ਤਾਂ ਤਿਹਨਾਂ ਦੀਆਂ ਵੀ ਬਿਮਾਰੀਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤਾਂ ਇੱਕ ਗੱਲ ਹੋਰ ਦੱਸਾਂ ਕਿ ਇਹ ਬਿਮਾਰੀਆਂ ਜਿਹੜੀਆਂ ਸੈ ਬੜੀਆਂ ਖਤਰਨਾਕ ਹੁੰਦੀਆਂ
2: ਜੀ? ਬਿਲਕੁਲ ਦਿਖਾ ਇਹ ਬਿਮਾਰੀਆਂ ਜਿਹੜੀਆਂ ਹੁੰਦੀਆਂ ਨਾ ਇਹ ਪਸ਼ੂਆਂ ਦੇ ਦੁੱਧ ਉਤਪਾਦਨ ਦੀ ਕਸ਼ਮਤਾ ਜੋ ਜਿਹੜੀਆਂ ਘੱਟ ਕਰੀ ਦਿੰਦੀਆਂ ਕਹਿੰਦੇ ਤਿਹਨਾਂ ਦੀ ਸਿਹਤ ਵੀ ਖਰਾਬ ਕਰਦੀਆਂ ਕਹਿੰਦੇ ਆਹਾਂ ਦੇ ਜਿਹੜੇ ਪਸ਼ੂ ਪਾਲਕ ਹੁੰਦੇ ਨਾ ਤਿਹਨਾਂ ਜੋ ਵੀ ਆਰਥਿਕ ਨੁਕਸਾਨ ਜਿਹੜਾ ਨੇ ਪਹੁੰਚਾਉਂਦੀਆਂ ਕਹਿੰਦੇ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਕਾਰਜਕ੍ਰਮ ਜਿਹੜਾ ਸਾ ਇਸ ਵਾਸਤੇ ਹੀ ਬਣਾਇਆ ਗਿਆ ਹੈ।
1: ਬਿਲਕੁਲ ਜੀ। ਤਾਂ ਇੱਕ ਗੱਲ ਤੋਂ ਹੋਰ ਦੱਸਾਂ ਕਿ ਜਿਹੜਾ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਕਾਰਜਕ੍ਰਮ ਹੈ ਇਹ ਹੈ ਕਿਆ ਕਹਿੰਦੇ ਇਸ 'ਚ ਕਿਆ ਕੀਤਾ ਜਿਹੜਾ ਸਹਿ ਜਾਂਦਾ ਹੈ ਜਿਸ 'ਤੇ ਸਾਡੇ ਸਾਰੇ ਸੁਣਨ ਵਾਲਿਆਂ ਦੀ ਜਾਣਕਾਰੀ ਜਿਹੜੀ ਹੈ ਸਹਿ ਵਧੇ?
2: ਬਿਲਕੁਲ ਜੀ ਦਿਖਾ ਇਸ ਕਾਰਜਕ੍ਰਮ ਦੇ ਤਹਿਤ ਜਿਹੜਾ ਸਹਿ ਪੂਰੇ ਦੇਸ਼ ਵਿੱਚ ਜਹਾਂਦੀਆਂ ਗਾਈਂ ਹੁੰਦੀਆਂ ਮੈਸੀਆਂ ਹੁੰਦੀਆਂ ਬੱਕਰੀਆਂ ਹੁੰਦੀਆਂ ਕਿਹਾ ਅੰਨੇ ਕੋਈ ਵੀ ਜਿਹੜਾ ਪਸ਼ੂ ਹਨ ਤਿਹਨਾਂ ਦਾ ਜਿਹੜਾ ਹੈ ਨਿਯਮਿਤ ਤੌਰ ਪਰ ਟੀਕਾਕਰਨ ਜਿਹੜਾ ਸੀ ਕੀਤਾ ਜਾਂਦਾ ਹੈ ਕਹਿੰਦੇ ਸਰਕਾਰ ਦਾ ਲਕਸ਼ ਹੈ ਇਹਨਾਂ ਜੋ ਬਿਮਾਰੀਆਂ ਜੋ ਇਹਨਾਂ ਸਾਰੀਆਂ ਬਿਮਾਰੀਆਂ ਜੋ ਜੜ੍ਹ 'ਤੇ ਖਤਮ ਕਰਨ ਦਾ।
1: ਜੀ ਬੜੀ ਛੇੜ ਗੱਲ ਹੈ ਭਾਈ ਜੜ੍ਹਾਂ 'ਤੇ ਖਤਮ ਕਰੀ ਜਾਣੀ ਆ।
2: ਬਿਲਕੁਲ
1: ਕਹਿੰਦੇ ਦੇਖਾ ਸਰਕਾਰ ਜਿਹੜੀ ਹੈ ਇਸ ਕਾਰਜਕ੍ਰਮ ਦੇ ਤਹਿਤ ਪਸ਼ੂਆਂ ਦਾ ਟੀਕਾਕਰਨ ਤਾਂ ਕਰਾ ਦੀ ਹੈ ਕਹਿੰਦੇ ਖਰੀ ਗੱਲ ਹੈ ਕਿ ਕਰਵਾ ਦੀ ਹੈ ਪਰ ਦੇਖਾ ਜਿਹੜੇ ਸਾਡੇ ਕਿਸਾਨ ਭਾਈ ਹੈ ਨਾ ਭੈਣਾਂ ਤਿਹਨਾਂ ਦਾ ਵੀ ਇਹ ਫਰਜ਼ ਹੈ ਕਿ ਜਾਲੂ ਵੀ ਪਸ਼ੂ ਪਾਲਣ ਦੀ ਵਿਭਾਗ ਦੀ ਟੀਮ ਜਿਹੜੀ ਹੈ ਗ੍ਰਾਂ 'ਚ ਆਉਂਦੀ ਹੈ ਤਾਂ ਆਪਣੇ ਸਾਰੇ ਕੰਮਾਂ 'ਚੋਂ ਛੱਡੀ ਕੇ ਜਿਹੜਾ ਐਸਾ ਪਸ਼ੂਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ ਤਿਹਨਾਂ 'ਚੋਂ ਟੀਕਾ ਜ਼ਰੂਰ ਲਗਵਾਉਣ ਕੰਨੇ ਕੰਨੇ ਪਸ਼ੂਆਂ ਦਾ ਜਿਹੜਾ ਐਸਾ ਬਾੜਾ ਤਿਹਨਾਂ 'ਚੋਂ ਜ਼ਰੂਰ ਸਾਫ਼ ਸੁਥਰਾ ਰੱਖਣਾ ਚਾਹੀਦਾ ਕਹਿੰਦੇ ਤਿਹਨਾਂ 'ਚੋਂ ਸਾਫ਼ ਪਾਣੀ ਕਹਿੰਦੇ ਸੰਤੁਲਿਤ ਚਾਰਾ ਜਿਹੜਾ ਐਸਾ ਦੇਣਾ ਚਾਹੀਦਾ ਕਹਿੰਦੇ ਜੇ ਕੋਈ ਪਸ਼ੂ ਸਾਡਾ ਬਿਮਾਰ ਹੋਏ ਤਾਂ ਆਪਣੇ ਆਪ ਇਲਾਜ ਵੀ ਨਹੀਂ ਕਰਨਾ

0: ਦੀ ਬਜਾਏ ਤੁਰੰਤ ਜਿਹੜਾ ਪਸ਼ੂ ਚਿਕਿਤਸਕ ਨੇ ਸੰਪਰਕ ਕਰਨਾ। ਤਾਂ ਸੈਕਟਰੀ ਜੀ ਇੱਕ ਗੱਲ ਤੁਹਾਂ ਹੋਰ ਦੱਸਾਂ ਕਿ ਪਸ਼ੂ ਪਾਲਕਾਂ ਜੋ ਟੀਕਾ ਲਗਾਉਣੇ ਤਾਂ ਹੀ ਸਾਨੂੰ ਜਿਹੜਾ ਸੈ ਪੈਸੇ ਵੀ ਦੇਣਾ ਪਊਗਾ?
1: ਨਾ ਜੀ, ਬਿਲਕੁਲ ਤੁਹਾਂ ਇਹ ਗੱਲ ਬਿਲਕੁਲ ਸਹੀ ਬੋਲੀ। ਕਹਿੰਦਾ ਇਸ ਕਾਰਜਕ੍ਰਮ ਦੇ ਵਿੱਚ ਜਿਹੜਾ ਹੈ ਸਰਕਾਰ ਦੁਆਰਾ ਟੀਕਾਕਰਨ ਜਿਹੜਾ ਸੈ ਬਿਲਕੁਲ ਨਿਸ਼ੁਲਕ ਕਰਾਇਆ ਜਾਂਦਾ ਹੈ
0: ਜੀ।
1: ਕਹਿੰਦਾ ਅਸਾਂ ਦੇ ਪਸ਼ੂ ਪਾਲਕ ਜਿਹੜੇ ਸੈ ਕੇਵਲ ਆਪਣੇ ਪਸ਼ੂਆਂ ਜੋ ਸਮੇਂ ਪਰ ਟੀਕਾ ਲਗਵਾ ਲੈਣ, ਇਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਸ
0: ਜੀ। ਇਹ ਤਾਂ ਬੜੀ ਛੈੜ ਗੱਲ ਦੱਸੀ ਤੁਹਾਂ, ਵੀ ਟੀਕਾ ਵੀ ਲੱਗਣਾ ਕਦੇ ਪੈਸਾ ਵੀ ਕੋਈ ਨਹੀਂ ਲੱਗਣਾ ਜੀ। ਤਾਂ ਜੇ ਕੋਈ ਪਸ਼ੂ ਪਾਲਕ ਦੇ ਦਿਆ ਹੋਏ ਪਈ ਸੈ ਮੁਫਤ 'ਚ ਵੀ ਨਾ ਟੀਕਾ ਲਗਵਾਉਣਾ ਚਾਹੇ ਤਾਂ ਕਿਆ ਕਰਨਾ?
1: ਦੇਖਾ ਫਿਰ ਤਾਂ ਪਸ਼ੂਆਂ ਵਿੱਚ ਦੇਖਾ ਇਹ ਬਿਮਾਰੀ ਫੈਲਣੇ ਦਾ ਜਿਹੜਾ ਸੈ ਬੜਾ ਖਤਰਾ ਵਧੀ ਆਉਂਦਾ ਹੈ ਕਿ ਅਸਾਂ ਦੇ ਜਿਹੜੇ ਪਸ਼ੂ ਪਾਲਕ ਹਨ ਅਤੇ ਨਾ ਟੀਕਾ ਅਭਿਆਨ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ, ਕਿਉਂਕਿ ਆਉਣੇ ਵਾਲਾ ਜਿਹੜਾ ਅਸਾਂ ਦਾ ਮੌਸਮ ਹੈ ਸਾਰਾ ਬਰਸਾਤੀ ਦਾ ਹੀ ਹੈ। ਕਹਿੰਦੇ ਬਰਸਾਤੀ ਵਿੱਚ ਇਹ ਦੋ ਤਿੰਨ ਬਿਮਾਰੀਆਂ ਜਿਹੜੀਆਂ ਨੇ ਬੜੀਆਂ ਵਾਰੀ ਜ਼ਿਆਦਾ ਫੈਲਦੀਆਂ ਹਨ।
0: ਬਿਲਕੁਲ ਜੀ ਬਿਲਕੁਲ। ਤਾਂ ਦੇਖਾ ਹਾਂ ਇਹ ਕੀ ਪਤਾ ਲਗਾਉਣਾ ਕਿ ਇਸ ਪਸ਼ੂ ਜੋ ਟੀਕਾ ਲੱਗੀ ਆ ਕਿ ਨਹੀਂ ਲੱਗਿਆ, ਇਸ 'ਚ ਕੋਈ ਰਿਕਾਰਡ ਹੁੰਦਾ, ਕੋਈ ਪਹਿਚਾਣ ਹੁੰਦੀ?
1: ਬਿਲਕੁਲ ਜੀ ਬਿਲਕੁਲ। ਜਿਸ ਪਸ਼ੂ ਜੋ ਜੀ ਟੀਕਾ ਲੱਗੀ ਆਉਂਦਾ ਨਾ, ਤੁਸੀਂ ਉਹ ਇੱਕ ਨਾ ਕੰਨੇ ਵਿੱਚ ਇੱਕ ਟੈਗ ਦੇ ਹੈ ਲਾਉਂਦੇ ਨੇ ਤਾਂ ਕਿ ਪਸ਼ੂ ਦੀ ਪਹਿਚਾਣ ਹੋਈ ਹੈ ਕਿ ਇਸ ਪਸ਼ੂ ਜੋ ਟੀਕਾ ਜਿਹੜਾ ਸਾ ਲੱਗੀ ਹੈ ਗਿਆ। ਅਗਰ ਜਿੱਦਾਂ ਪੂਰਾ ਰਿਕਾਰਡ ਜਿਹੜਾ ਸਾ ਆਹਾਂ ਦੇ ਸਵਾਸਥ ਵਿਭਾਗ ਵੱਲ ਜਿਹੜਾ ਸਾ ਰੱਖਿਆ ਜਾਂਦਾ ਹੈ
0: ਜੀ। ਤਾਂ ਇਹ ਬੜੀ ਛੈਲ ਜਾਣਕਾਰੀ ਹੈ ਵੀ ਜਿਹੀਆਂ ਮਾਣੂਆਂ ਦਾ ਆਧਾਰ ਕਾਰਡ ਸਮਝਾ,
1: ਬਿਲਕੁਲ
0: ਜਿਹੀਆਂ ਵੀ ਆਹਾਂ ਕਿਤੇ ਵੀ ਆਪਣਾ ਆਧਾਰ ਕਾਰਡ ਜੋੜਦੇ ਹਨ ਤਾਂ ਇਸਨੇ ਸਭ ਪਤਾ ਲੱਗ ਜਾਂਦਾ ਵੀ ਨਾਂ ਕਿਆ, ਗ੍ਰਾਂ ਕਿਆ, ਪਿਤਾ ਦਾ ਨਾਂ ਕਿਆ, ਕਹਿੰਦੇ ਕਿੱਥੋਂ ਤੇ ਐਨ ਕਿੰਨੀ ਉਮਰ ਹੈ ਤੀਆਂ ਹੀ। ਬਿਲਕੁਲ ਜੀ, ਇਹ ਤਾਂ ਬੜੀ ਛੈਲ ਗੱਲ ਤੁਹਾਂ ਦੱਸੀ। ਕਹਿੰਦੇ ਅੱਛਾ ਹੁਣ ਇਹ ਦੱਸਾਂ ਕਿ ਬਿਮਾਰੀਆਂ ਅਤੇ ਬਚਾਵ ਦੇ ਤਾਂ ਹੀ ਸਾਨੂੰ ਕਿਆ ਕਰਨਾ ਚਾਹੀਦਾ?
1: ਦੇਖਾ ਜੀ, ਬਿਮਾਰੀਆਂ ਅਤੇ ਬਚਾਵ ਦੇ ਕਰਨ ਵਾਸਤੇ ਸਾਨੂੰ ਕਿਹਾ ਹੈ ਕਿ ਆਹਾਂ ਆਪਣੇ ਪਸ਼ੂਆਂ ਉਹ ਜਿੱਥੋਂ ਆਹਾਂ ਬੰਨ੍ਹਦੇ ਇਹਨਾਂ ਤੱਕ ਤਾਂ ਤੂੰ ਸਾਫ਼ ਸਫਾਈ ਰੱਖਾ।
0: ਬਿਲਕੁਲ ਜੀ।
1: ਕਹਿੰਦੇ ਅਗਰ ਕੋਈ ਕਿਸੇ ਪਸ਼ੂ 'ਚ ਕੋਈ ਲੱਛਣ ਨਜ਼ਰ ਆਉਂਦੇ ਵੀ ਆਉਂਦਾ ਤਾਂ ਇਸ ਪਸ਼ੂ 'ਚ ਤੂੰ ਬਾਕੀ ਪਸ਼ੂਆਂ 'ਤੇ ਜਿਹੜਾ ਸਾ ਅਲੱਗ ਕਰੀ ਦਿਆ
0: ਜੀ,
1: ਤਾਂ ਕਿ ਬਾਕੀ ਪਸ਼ੂਆਂ 'ਚ ਜਿਹੜਾ ਸਾ ਇਹ ਬਿਮਾਰੀ ਨਾ ਫੈਲੀ ਸਕੇ।
0: ਜੀ ਜੀ ਜੀ। ਕਹਿੰਦੇ ਦੇਖਾ ਸਾਫ਼ ਸਫਾਈ 'ਚ ਤੁਹਾਡਾ ਸਾਫ਼ ਪਾਣੀ ਵੀ ਆਈ ਜਾਣਾ
1: ਜੀ, ਬਿਲਕੁਲ।
0: ਕਹਿੰਦੇ ਸੰਤੁਲਿਤ ਆਹਾਰ ਵੀ ਆਈ ਜਾਣਾ, ਕੰਨੇ ਕੰਨੇ ਦੇਖਾ ਟੀਕਾਕਰਨ ਜ਼ਰੂਰੀ ਹੈ। ਤਾਂ ਦੇਖਾ ਨਾ ਕਈ ਵਾਰੀ ਕਿਆ ਹੁੰਦਾ ਕਿ ਲੋਕ ਪਸ਼ੂਆਂ ਜੋ ਖੁੱਲ੍ਹਾ ਪਾਣੀ ਪਿਆਉਂਦੇ ਸਹਿ ਕੇ ਸਿਹਤ ਤਾਂ ਹੀ ਠੀਕ ਹੈ।
1: ਦੇਖਾ ਕਈ ਵਾਰੀ ਆਹਾਂ ਦਾ ਪਾਣੀ ਸਾਫ਼ ਹੁੰਦਾ, ਕਹਿੰਦੇ ਕਈ ਵਾਰੀ ਸਾਫ਼ ਨਹੀਂ ਵੀ ਹੁੰਦਾ, ਵੈਸੇ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਪਸ਼ੂ ਹੈ ਤੁਹਾਂ ਪਾਣੀ ਪੂਣੀ ਵੀ ਪਿਆਉਣਾ ਤਾਂ ਇਹ ਵੀ ਜਿਹੜਾ ਸਾਫ਼ ਹੀ ਪਿਆਉਣ ਤਾਂ ਕਿ ਇਸਦੇ ਕਾਰਨ ਵੀ ਕੋਈ ਬਿਮਾਰੀ ਜਿਹੜੀ ਸਿਖਾਣੇ ਪਸ਼ੂਆਂ ਨਾ ਲੱਗੇ। ਕਹਿੰਦੇ ਕਈ ਵਾਰੀ ਖਰਾਬ ਪਾਣੀ ਪੀ ਕੇ ਵੀ ਪਸ਼ੂ ਦਾ ਜਿਹੜਾ ਪੇਟ ਵਗੈਰਾ ਖਰਾਬ ਹੋ ਜਾਂਦਾ ਗਏਗੀ।
0: ਬਿਲਕੁਲ ਸੈਕਟਰ ਜੀ, ਦੇਖਾ ਹਾਂ ਆਪਣਾ ਵੀ ਤਾਂ ਧਿਆਨ ਰੱਖਦੇ ਭਈ ਜਿਹੜਾ ਕੋਈ ਵੱਡੇ ਆਦਮੀ ਸੈ ਫਿਲਟਰਾਂ ਲਾ ਲੈਂਦੇ ਤਾਂ ਦੂਏ ਜਿਹੜੇ ਸੈ ਛਾਣੀ ਕੇ ਪੀਏ ਦੇ ਈਕੂ ਆਲੀ ਕੇ ਪੀਏ ਦੇ ਤਾਂ ਤੀਆਂ ਹੀ ਪਸ਼ੂਆਂ ਦਾ ਵੀ ਧਿਆਨ ਰੱਖਣਾ ਚਾਹੀਦਾ। ਤਾਂ ਜੀ ਸੈਕਟਰੀ ਜੀ, ਅੱਜ ਬੜੀਆਂ ਖਰੀਆਂ ਆਹ ਗੱਲਾਂ ਇੱਥੋਂ ਤਾਂ ਸਿੱਖੀਆਂ। ਕਹਿੰਦੇ ਦੇਖਾ ਸਿੱਖਣਾ ਵੀ ਚਾਹੀਦੀਆਂ ਸਾਡੀਆਂ ਕਿਸਾਨ ਭੈਣਾਂ ਜੋ ਭਾਊਆਂ ਜੋ, ਤਾਂ ਹੁਣ ਜਿਹੜੀਆਂ ਵੀ ਆਹਾਂ ਇੱਥੋਂ ਤਾਂ ਜਾਣਕਾਰੀਆਂ ਕਠੇਰੀਆਂ ਨਾ, ਤਾਂ ਦੇਖਾ ਮੈਂ ਤਾਂ ਸਹਿ ਸਕੂਲੇ ਦੇ ਬੱਚਿਆਂ 'ਚੋਂ ਵੀ ਦੱਸਣੀਆਂ, ਗ੍ਰਾਂ ਦੇ ਲੋਕਾਂ 'ਚੋਂ ਵੀ ਦੱਸਣੀਆਂ, ਯੋਜਨਾ ਦੇ ਬਾਰੇ 'ਚ ਵੀ ਦੱਸਣਾ
1: ਜੀ, ਬਿਲਕੁਲ।
0: ਤਾਂ ਸੈਕਟਰੀ ਜੀ ਇਹ ਸਾਡੀ ਜਾਗਰੂਕਤਾ ਹੈ, ਕਹਿੰਦੇ ਸਾਰਿਆਂ 'ਤੇ ਵੱਡੀ ਤਾਕਤ ਹੈ। ਪਸ਼ੂ ਜਿਹੜੇ ਹਨ ਸਹਿ ਸਵਸਥ ਹੋਣਾ ਚਾਹੀਦੇ ਤਾਂ ਹੀ ਸਾਡਾ ਕਿਸਾਨ ਜਿਹੜਾ ਹੈ ਸਹਿ ਸਮਰਿੱਧ ਹੋਣਾ,
1: ਕਹਿੰਦੇ
0: ਸਹੀ ਅਸਲੀ ਕਿਸਾਨੇ ਦੀ ਪਹਿਚਾਣ ਹੈ
1: ਜੀ, ਬਿਲਕੁਲ
0: ਜੀ। ਤਾਂ ਦੇਖਾ ਸਾੜੀਆਂ ਭੈਣਾਂ ਕਹਿੰਦੇ ਭਾਊਆਂ ਜੋ ਚਾਹੀਦਾ ਕਿ ਪਸ਼ੂਆਂ ਦਾ ਸਮੇਂ ਪਰ ਟੀਕਾਕਰਨ ਕਰਨ
1: ਜੀ
0: ਜੀ। ਕਹਿੰਦੇ ਸਾਫ਼ ਸਫਾਈ ਦਾ ਧਿਆਨ ਰੱਖਣ,
1: ਕਹਿੰਦੇ
0: ਸਰਕਾਰੀ ਯੋਜਨਾ ਦਾ
1: ਲਾਭ ਚੁੱਕਣ।
0: ਬਿਲਕੁਲ ਜੀ ਬਿਲਕੁਲ। ਕਹਿੰਦੇ ਇਸੇ ਸੰਦੇਸ਼ ਕਹਿੰਦੇ ਆਹਾਂ ਜਿਹੜਾ ਸੈ ਹੁਣ ਚੱਲਣਾ ਹੋਰ ਜਾਣਕਾਰੀ ਦੀ ਤਰਫ, ਕਹਿੰਦੇ ਸੁਣਨੇ ਆਹਾਂ ਲੋਕ ਗੀਤ
1: ਜੀ। ਬਿਲਕੁਲ।

0: कार्यक्रम मौजां ग्राएं दियां सुनने वाले सारे किसान साथियों जो कने बाकी सुनने वाले श्रोतियां जो सैकटरी दी राम राम कने किसान साथियों टियाले प्रसाद दे दिन मास्टर जी तुहां जो भी राम राम
1: राम राम सैकटरी जी कने सारे ही सुनने वाले किसान कने बागवान साथियों जो साड़ी संजा दी बेला दी राम राम।
0: किसान साथियों अज है शनिवार कने शनिवार अहां तुहां जो सुणांदे हां फरमाइशी गीतां पर आधारित लोक गीतां पर आधारित कार्यक्रम ਤਾਂ ਆਪਣੀ ਫੋਨ ਲਾਈਨਾਂ ਦਾ ਜਿਹੜਾ ਸਾਡਾ ਨੰਬਰ ਹੈ ਸਹਿ ਹੈ 0182-242-392
1: ਜੀ
0: ਤੁਸੀਂ ਇਸ ਪਰ ਫੋਨ ਕਰੀ ਆਪਣੀ ਪਸੰਦ ਦੇ ਗਾਇਕ ਦਾ ਜਿਹੜਾ ਸਹਿ ਲੋਕ ਗੀਤ ਸੁਣੀ ਸਕਦੇ ਹਨ
1: ਜੀ। ਫੋਨ ਨੰਬਰ ਹਾਂ ਦੁਬਾਰਾ ਤੇ ਦੱਸੀ ਹੁੰਦੀ ਹੈ 0182-242-391। ਦੇਖਾ ਇਹ ਫੋਨ ਇਨ ਕਾਰਿਕ੍ਰਮ ਜਿਹੜਾ ਸਹਿ ਉਸਦਾ ਸਮੇਂ ਥੋੜ੍ਹਾ ਬਦਲੋਈ ਹੈ ਕੁਛ ਸਮੇਂ ਤਾਂ ਹੀ ਤਾਂ ਤੁਹਾਨੂੰ ਜਿਹੜਾ ਸਹਿ ਹੁਣ ਆਹ ਕਾਰਿਕ੍ਰਮ ਜਿਹੜਾ ਸਹਿ 6:35 ਤੋਂ ਲੈ ਕੇ 7:10 ਤੱਕ ਲੈ ਕੇ ਹਾਜ਼ਰ ਹੋਇਓ ਤਾਂ ਤੁਸੀਂ ਜ਼ਰੂਰ ਫੋਨ ਕਰਕੇ ਜਿਹੜਾ ਸਹਿ ਆਪਣਾ ਸੁਣਨਾ ਹੈ।
0: हेलो
1: हेलो
0: हेलो
1: हेलो
0: हेलो
1: हेलो हेलो हाँ जी कार्यक्रम च थोड़ा स्वागत है कौन बोला दे जी। हेलो
0: हेलो जी मुझे लगता है सिग्नल शायद इन्हों का है नहीं ठीक जी आवाज़ नहीं हो रही है
1: आवाज़ तो
0: किसान साथियों ने एक और अनुरोध जो है करना चाहते हैं कि जे सिग्नल विच आए के हाँ फोन करन ताकि अहने गलबात जड़ी से हो सके
1: बिल्कुल
0: कने हाँ तिना तिना फरमाइश है जो लोग गीत सब भी सुना सकन
1: बिल्कुल जी। तो सिग्नल का ध्यान तो हाँ बिल्कुल रखना है तो एक होर श्रोता हाड़े जुड़ा दे।
0: हैलो
2: जी राम राम
0: राम राम जी राम राम कौन बोला दे कने कुत्थों ते बोला दे।
2: मैं प्रवीण बोली करता जी हरिद्वार उत्तराखंड से
0: जी हरिद्वार उत्तराखंड से बड़ी दूर है तो हम फोन किया समझो कने आज जड़े साड़े वाले लोग गायक हैं सह हैं मान सिंह अजय सिंह अंजनी व्यास अंकुश संदल प्रदीप परदेसी करनैल राणा शेर सिंह कने विक्रांत
2: करनैल राणा का गाना लाए जी
1: जी करनैल ਤੁਹਾਡੀ ਪਸੰਦ ਪਰ ਜਿਹੜਾ ਸਰ ਤੁਹਾਨੂੰ ਕਰਨੈਲ ਰਾਣਾ ਦਾ ਲੋਕ ਗੀਤ ਤਾਂ ਸੁਣਾਉਣਾ ਪਰ ਕਾਰਿਕ੍ਰਮ 'ਚ ਤੁਹਾਡਾ ਬੜਾ ਬੜਾ ਸਵਾਗਤ ਹੈ ਕਹਿੰਦੇ ਤੁਸੀਂ ਇੱਕ ਗੱਲ ਦੱਸਾਂ ਕਿ ਤੁਸੀਂ ਨਿਯਮਿਤ ਸਾਡੇ ਸ਼ਰੋਤਾ ਹਨ ਕਿ ਵਿੱਚ ਵਿੱਚ ਸੁਣਦੇ
2: ਨਹੀਂ ਨਹੀਂ ਮੈਂ ਤਾਲੀ ਜਮੀਨ ਜੋ ਟਾਈਮ ਲੱਗਦਾ ਨਾ ਮੈਡਮ ਜੀ ਤਾਲੀ ਮੈਂ ਸੁਣਦਾ ਰਹਿੰਦਾ ਵੈਸੇ ਮੈਂ 1998 ਤੋਂ ਜੁੜਿਆ ਹੋਇਆ
1: ਬੜੀ ਅੱਛੀ ਗੱਲ ਹੈ ਜੀ ਸਾਂਝੋ ਵੀ ਦੇਦੀ ਚੀਜ਼ਾਂ ਸੁਣੀ ਕੇ ਬੜਾ ਅੱਛਾ ਲੱਗਦਾ ਕਦੇ ਲੱਗਦੇ ਜੀ ਤੁਹਾਨੂੰ ਸਾਡੇ ਕਾਰਿਕ੍ਰਮ
2: ਵਧੀਆ ਕਰ ਸਾਰੇ ਵਧੀਆ ਕਾਰਕ੍ਰਮ ਲੱਗਦੇ ਹਨ ਪਹਿਲੇ ਸ਼ੁਰੂ 'ਚ ਤੁਹਾਡੇ ਕਾਰਕ੍ਰਮ ਚੱਲਦੇ ਸੀ ਸਵੇਰਾ 6 ਤੋਂ ਲੈਂਦੇ 9 ਵਜੇ ਤੱਕ ਫਿਰ 12 ਵਜੇ ਤੋਂ ਲੈਂਦੇ 5 ਵਜੇ ਤੱਕ ਫਿਰ 6 ਵਜੇ ਤੋਂ ਲੈਂਦੇ 11 ਵਜੇ ਤੱਕ ਚੱਲਦੇ ਸੀ
1: ਜੀ
2: ਹੁਣ ਕਿਆ ਸਵੇਰਾ 6 ਵਜੇ ਤੋਂ ਲੈਂਦੇ 11, 11, 5, 10 ਤੱਕ ਚੱਲਦੇ ਹਨ
1: ਜੀ ਠੀਕ
2: ਵਧੀਆ ਲੱਗਦੇ ਹਨ ਸਾਨੂੰ ਤਾਂ ਵੀ ਮਨ ਲੱਗ ਜਾਂਦਾ ਇੱਥੇ
1: ਜੀ ਤੁਹਾਨੂੰ ਹਾਂ ਤੁਹਾਡੀ ਫਰਮਾਇਸ਼ ਦਾ ਲੋਕ ਗੀਤ ਸੁਣਾਉਂਦੇ ਹਨ ਕਹਿੰਦੇ ਕਾਰਕ੍ਰਮ 'ਚ ਫੋਨ ਕਰਨੇ ਤਾਂ ਤੁਹਾਡਾ ਬੜਾ ਬੜਾ ਧੰਨਵਾਦ
2: ਧੰਨਵਾਦ ਜੀ।